ਸੰਗਤ ਧਾਰਕ ਧੰਨ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਗੁਰਬਾਣੀ ਵਿੱਚ ਅਜਿਹਾ ਫੁਰਮਾਨ ਬਖਸ਼ਿਆ ਸੀ ਜੋ ਵਾਤਾਵਰਣ ਵਿਗਿਆਨ ਦਾ ਸਭ ਤੋਂ ਵੱਡਾ ਸੁਨੇਹਾ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਗੁਰੂ ਸਾਹਿਬ ਨੇ ਹਵਾ ਯਾਨੀ ਕਿ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ, ਕਿਉਂਕਿ ਜਿਵੇਂ ਗੁਰੂ ਤੋਂ ਬਿਨਾਂ ਆਤਮਕ ਜੀਵਨ ਸੰਭਵ ਨਹੀਂ, ਉਸ ਪ੍ਰਕਾਰ ਹਵਾ ਤੋਂ ਬਿਨਾਂ ਸਰੀਰਕ ਜੀਵਨ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਪਾਣੀ ਨੂੰ ਪਿਤਾ ਕਿਹਾ ਜੋ ਸਾਡਾ ਪਾਲਣ ਪੋਸ਼ਣ ਕਰਦਾ ਹੈ, ਅਤੇ ਇਸ ਧਰਤੀ ਨੂੰ ਮਾਤਾ ਦਾ ਰੁਤਬਾ ਦਿੱਤਾ ਜੋ ਸਾਨੂੰ ਅੰਨ, ਜਲ, ਛਾਂ, ਆਸਰਾ ਅਤੇ ਜਿਉਣ ਲਈ ਹਰ ਨਿਆਮਤ ਬਖਸ਼ਦੀ ਹੈ। ਪਰ ਅੱਜ ਅਸੀਂ ਆਪਣੇ ਆਪ ਤੋਂ ਪੁੱਛੀਏ ਕਿ ਕੀ ਅਸੀਂ ਗੁਰੂ ਦੀ ਇਸ ਸਿੱਖਿਆ ਉੱਤੇ ਪੂਰੇ ਉਤਰੇ ਹਾਂ? ਅਸੀਂ ਗੁਰੂ ਰੂਪੀ ਹਵਾ ਨੂੰ ਜ਼ਹਿਰੀਲਾ ਕਰ ਦਿੱਤਾ, ਪਿਤਾ ਰੂਪੀ ਪਾਣੀ ਨੂੰ ਗੰਦਾ ਅਤੇ ਸੁਕਾ ਦਿੱਤਾ, ਮਾਤਾ ਰੂਪੀ ਧਰਤੀ ਨੂੰ ਪਲਾਸਟਿਕ ਅਤੇ ਰਸਾਇਣਾਂ ਦੇ ਬੋਝ ਹੇਠ ਦੱਬ ਦਿੱਤਾ। ਜਿਸ ਧਰਤੀ ਨੂੰ ਅਸੀਂ ਮਾਂ ਕਿਹਾ, ਅੱਜ ਉਹੀ ਧਰਤੀ ਸਾਡੇ ਆਪਣੇ ਸਵਾਰਥ ਅਤੇ ਅੰਨੇਪਣ ਕਰਕੇ ਸੰਕਟ ਵਿੱਚ ਹੈ। ਹਰ ਸਾਲ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਯਾਨੀ ਕਿ ਵਰਲਡ ਐਨੀਮਲ ਡੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੂਲ ਮਨੋਰਥ ਇਹ ਹੈ ਕਿ ਅਸੀਂ ਅਬੋਲ ਜੀਵ ਜੰਤੂਆਂ ਦੇ ਅਧਿਕਾਰਾਂ, ਉਹਨਾਂ ਦੀ ਸੁਰੱਖਿਆ, ਉਹਨਾਂ ਦੇ ਦਰਦ ਅਤੇ ਉਹਨਾਂ ਦੀਆਂ ਜ਼ਰੂਰਤਾਂ ਪ੍ਰਤੀ ਸੁਚੇਤ ਹੋਈਏ। ਕੁਦਰਤੀ ਰਚਨਾ ਉੱਤੇ ਗੌਰ ਕਰੋ। ਪਰਮਾਤਮਾ ਨੇ ਇਸ ਧਰਤੀ ਉੱਤੇ ਕੇਵਲ ਮਨੁੱਖ ਨੂੰ ਹੀ ਹੱਕ ਨਹੀਂ ਦਿੱਤਾ, ਇਸ ਧਰਤੀ ਉੱਤੇ ਲੱਖਾਂ ਕਿਸਮਾਂ ਦੇ ਪਸ਼ੂ, ਪੰਛੀ, ਕੀਟ ਪਤੰਗੇ ਅਤੇ ਜਲਚਰ ਸਾਡੇ ਨਾਲ ਬਰਾਬਰ ਦੇ ਹਿੱਸੇਦਾਰ ਹਨ। ਪਰ ਅਫਸੋਸ, ਅੱਜ ਦਾ ਮਨੁੱਖ ਇੰਨਾ ਸਵਾਰਥੀ ਹੋ ਗਿਆ ਕਿ ਉਸਨੇ ਸਮਝ ਲਿਆ ਇਹ ਧਰਤੀ ਸਿਰਫ ਉਸਦੀ ਆਪਣੀ ਹੈ। ਅਸੀਂ ਆਪਣੇ ਵਿਲਾਸਪੁਣੇ, ਸ਼ਹਿਰੀਕਰਨ ਅਤੇ ਸਵਾਰਥ ਲਈ ਇਹਨਾਂ ਬੇਜ਼ਬਾਨਾਂ ਦੇ ਘਰ ਯਾਨੀ ਕਿ ਜੰਗਲ ਵੱਢ ਦਿੱਤੇ ਹਨ। ਜਦੋਂ ਅਸੀਂ ਕਿਸੇ ਜਾਨਵਰ ਜਾਂ ਪੰਛੀ ਦੇ ਰਹਿਣ ਦੀ ਥਾਂ ਖੋਹ ਲੈਂਦੇ ਹਾਂ ਤਾਂ ਅਸੀਂ ਉਹਨਾਂ ਨੂੰ ਬੇਘਰ ਕਰ ਦਿੰਦੇ ਹਾਂ। ਜਦੋਂ ਕਿਸੇ ਪ੍ਰਜਾਤੀ ਦੀ ਨਸਲ ਖਤਮ ਹੁੰਦੀ ਹੈ ਤਾਂ ਅਸੀਂ ਕੁਦਰਤ ਦੇ ਨਿਯਮਾਂ ਵਿੱਚ ਇੱਕ ਅਜਿਹਾ ਵਿਘਨ ਪਾਉਂਦੇ ਹਾਂ ਜਿਸ ਦੀ ਭਰਪਾਈ ਦੁਨੀਆ ਦਾ ਕੋਈ ਵੀ ਪੈਸਾ ਜਾਂ ਤਕਨਾਲੋਜੀ ਨਹੀਂ ਕਰ ਸਕਦੀ। ਅਕਤੂਬਰ ਦੇ ਪਹਿਲੇ ਹਫ਼ਤੇ ਹੀ ਜੰਗਲੀ ਜੀਵ ਹਫ਼ਤਾ ਯਾਨੀ ਕਿ ਵਰਲਡ ਲਾਈਫ ਵੀਕ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਜੰਗਲੀ ਜੀਵਾਂ ਦੇ ਸੰਰਖਣ, ਕੰਜ਼ਰਵੇਸ਼ਨ ਲਈ ਜਾਗਰੂਕਤਾ ਫੈਲਾਉਣਾ ਹੈ। ਕੁਦਰਤ ਨੇ ਇੱਕ ਬਹੁਤ ਹੀ ਸੁੰਦਰ ਪ੍ਰਾਸਥਿਤਿਕ ਸੰਤੁਲਨ, ਇਕੋਲੋਜੀਕਲ ਬੈਲੈਂਸ ਬਣਾਇਆ। ਜੰਗਲ ਵਿੱਚ ਰਹਿਣ ਵਾਲੀ ਛੋਟੀ ਤੋਂ ਛੋਟੀ ਚਿੜੀ, ਮਧੂ ਮੱਖੀ, ਕੀੜਾ ਮਕੌੜਾ ਤੋਂ ਲੈ ਕੇ ਵੱਡੇ ਤੋਂ ਵੱਡਾ ਸ਼ੇਰ, ਹਾਥੀ, ਹਰ ਇੱਕ ਜੀਵ ਦਾ ਵਾਤਾਵਰਣ ਚੱਕਰ ਵਿੱਚ ਇੱਕ ਵਿਸ਼ੇਸ਼ ਯੋਗਦਾਨ ਹੈ। ਜੇ ਮਧੂ ਮੱਖੀਆਂ ਨਾ ਰਹਿਣ ਤਾਂ ਫੁੱਲਾਂ ਦੀ ਪਰਾਗਣ ਕਿਰਿਆ ਯਾਨੀ ਕਿ ਪੋਲੀਨੇਸ਼ਨ ਰੁਕ ਜਾਵੇਗੀ ਅਤੇ ਫਸਲਾਂ ਦਾ ਉਤਪਾਦਨ ਹੀ ਖਤਮ ਹੋ ਜਾਵੇਗਾ। ਜੇ ਜੰਗਲੀ ਜਾਨਵਰ ਨਾ ਰਹਿਣ ਤਾਂ ਜੰਗਲਾਂ ਦਾ ਸੰਤੁਲਨ ਵਿਗੜ ਜਾਵੇਗਾ। ਜੇਕਰ ਜੰਗਲ ਅਤੇ ਜੰਗਲੀ ਜੀਵ ਸੁਰੱਖਿਅਤ ਹਨ ਤਾਂ ਹੀ ਸਾਡਾ ਵਾਤਾਵਰਣ ਅਤੇ ਸਾਡਾ ਜੀਵਨ ਸੁਰੱਖਿਅਤ ਹੈ। ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ। ਜਦੋਂ ਅਸੀਂ ਹਰ ਇੱਕ ਜੀਵ ਵਿੱਚ ਉਸ ਮਾਲਕ ਦੀ ਜੋਤ ਦੇਖਾਂਗੇ ਤਾਂ ਸਾਡੇ ਦਿਲ ਵਿੱਚ ਉਹਨਾਂ ਪ੍ਰਤੀ ਦਇਆ, ਪਿਆਰ ਅਤੇ ਹਮਦਰਦੀ ਪੈਦਾ ਹੋਵੇਗੀ। ਅਸੀਂ ਕਦੇ ਵੀ ਕਿਸੇ ਬੇਜ਼ਬਾਨ ਜੀਵ ਨੂੰ ਨੁਕਸਾਨ ਪਹੁੰਚਾਉਣ ਦਾ ਪਾਪ ਨਹੀਂ ਕਰਾਂਗੇ। ਅੱਜ ਸਾਡੀ ਧਰਤੀ ਜਿਸ ਮੋੜ ਉੱਤੇ ਖੜੀ ਹੈ ਉਹ ਬਹੁਤ ਭਿਆਨਕ ਹੈ। ਸੇਵ ਅਰਥ ਯਾਨੀ ਧਰਤੀ ਬਚਾਓ ਹੁਣ ਕੇਵਲ ਇੱਕ ਕਿਤਾਬੀ ਨਾਰਾ ਨਹੀਂ ਰਿਹਾ, ਇਹ ਸਾਡੇ ਲਈ ਜੀਵਨ ਅਤੇ ਮੌਤ ਦਾ ਪ੍ਰਸ਼ਨ ਬਣ ਗਿਆ। ਗਲੋਬਲ ਵਾਰਮਿੰਗ ਦੇ ਚੱਲਦੇ ਧਰਤੀ ਦਾ ਤਾਪਮਾਨ ਦਿਨ ਬ ਦਿਨ ਵੱਧ ਰਿਹਾ, ਗਲੇਸ਼ੀਅਰ ਪਿਘਲ ਰਹੇ ਹਨ, ਮੌਸਮ ਦਾ ਚੱਕਰ ਵਿਗੜ ਰਿਹਾ, ਕਦੇ ਬਿਨਾਂ ਮੌਸਮ ਦੇ ਭਾਰੀ ਬਾਰਿਸ਼ ਅਤੇ ਹੜ੍ਹ ਆਉਂਦੇ ਹਨ ਤਾਂ ਕਦੇ ਭਿਆਨਕ ਸੋਕਾ ਪੈਂਦਾ ਹੈ। ਅਸੀਂ ਫੈਕਟਰੀਆਂ ਦੇ ਧੂੰਏ, ਗੱਡੀਆਂ ਦੇ ਪ੍ਰਦੂਸ਼ਣ ਅਤੇ ਜੰਗਲਾਂ ਦੀ ਕਟਾਈ ਨਾਲ ਹਵਾ ਨੂੰ ਇੰਨਾ ਜ਼ਹਿਰੀਲਾ ਕਰ ਦਿੱਤਾ ਹੈ ਕਿ ਅੱਜ ਸਾਡੇ ਸਾਹਾਂ ਵਿੱਚ ਸ਼ੁੱਧ ਆਕਸੀਜਨ ਦੀ ਜਗ੍ਹਾ ਜ਼ਹਿਰ ਘੁਲ ਰਿਹਾ। ਪੀਣ ਵਾਲੇ ਪਾਣੀ ਦੇ ਭੰਡਾਰ ਖਤਮ ਹੋ ਰਹੇ ਹਨ। ਪੰਜਾਬ ਦੀ ਧਰਤੀ ਜਿਸ ਨੂੰ ਪੰਜਾਂ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ, ਅੱਜ ਉੱਥੇ ਡਾਰਕ ਜ਼ੋਨ ਦੇ ਖਤਰੇ ਮੰਡਰਾ ਰਹੇ ਹਨ। ਧਰਤੀ ਹੇਠਲਾ ਪਾਣੀ ਮੁੱਕ ਰਿਹਾ ਅਤੇ ਨਦੀਆਂ ਵਿੱਚ ਜ਼ਹਿਰੀਲਾ ਕੈਮੀਕਲ ਵਗ ਰਿਹਾ। ਅਸੀਂ ਅਜਿਹਾ ਪਲਾਸਟਿਕ ਬਣਾ ਦਿੱਤਾ ਜੋ ਸੈਂਕੜੇ ਸਾਲਾਂ ਤੱਕ ਨਸ਼ਟ ਨਹੀਂ ਹੁੰਦਾ। ਇਹ ਪਲਾਸਟਿਕ ਧਰਤੀ, ਸਮੁੰਦਰਾਂ ਅਤੇ ਜਾਨਵਰਾਂ ਦੇ ਪੇਟ ਵਿੱਚ ਜਾ ਕੇ ਉਹਨਾਂ ਦੀਆਂ ਆਂਦਰਾਂ ਨੂੰ ਗਾਲ ਰਿਹਾ। ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਉਹ ਸਾਨੂੰ ਪੁੱਛਣਗੀਆਂ ਕਿ ਜਦੋਂ ਧਰਤੀ ਮਰ ਰਹੀ ਸੀ ਤਾਂ ਤੁਸੀਂ ਕੀ ਕਰ ਰਹੇ ਸੀ? ਮੁੱਕਦੀ ਗੱਲ ਇਹ ਹੈ ਕਿ ਗੱਲਾਂ ਤਾਂ ਬਹੁਤ ਹੋ ਚੁੱਕੀਆਂ ਹਨ, ਹੁਣ ਉਹਨਾਂ ਗੱਲਾਂ ਉੱਤੇ ਅਮਲ ਕਰਨ ਦਾ ਵੇਲਾ ਹੈ। ਕੁਦਰਤ ਦੀ ਸੰਭਾਲ ਲਈ ਅਸੀਂ ਸਾਰੇ ਆਪਣੇ ਰੋਜ਼ਾਨਾ ਜੀਵਨ ਵਿੱਚ ਕੀ ਕਰ ਸਕਦੇ ਹਾਂ? ਹਰ ਵਿਅਕਤੀ ਪ੍ਰਣ ਕਰੇ ਕਿ ਉਹ ਆਪਣੇ ਜਨਮ ਦਿਨ, ਵਿਆਹ ਦੀ ਸਾਲਗਿਰਾ ਜਾਂ ਕਿਸੇ ਵਡਾਰੂ ਦੀ ਯਾਦ ਵਿੱਚ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਏਗਾ। ਪਰ ਯਾਦ ਰੱਖੋ, ਸਿਰਫ ਬੂਟਾ ਲਗਾ ਕੇ ਫੋਟੋ ਖਿਚਵਾਉਣਾ ਕਾਫੀ ਨਹੀਂ, ਉਸ ਬੂਟੇ ਦੇ ਵੱਡੇ ਹੋਣ

एक आवाज़ ਦੇ ਤਹਿਤ ਗੁਰਦਾਸ ਮਾਨ ਦੀ ਆਵਾਜ਼ ਗੀਤ ਤੁਸੀਂ ਸੁਣ ਰਹੇ ਸੀ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: खबरों के बुलेटिन नाल मैं अमन देव पहला चोणवीं खबरां। लोक सभा के स्पीकर ओम बिरला ने कई संसदीय कमेटियां का पुनर्गठन किया ते नवे चेयरपर्सन नियुक्त किए ने। भारत ने पाकिस्तान हाई कमिशन ते चार्टर्ड अफेयर्स नूं तलब करके पाकिस्तान तो गैर कानूनी घुसपैठ लई सख्त विरोध जताया है। आई टी आई नूं आधुनिक ते उद्योग दीआं जरूरतां अनुसार तैयार करन लई शुरू की गई पी एम सेतु योजना ने अज एक साल पूरा कर लिया है। यूक्रेन ने रूस नाल जंगबंदी लई भारत की तजवीज़ नूं चार तजवीज़ां विचों सब तों व्यापक दस्सिया ते 2026 एशियाई खेडां च खत्म हो रहे ने भारत कोल 85 तमगे जित के चौथे स्थान ते रहा है। हुण खबरां विस्थार नाल। लोक सभा के स्पीकर ओम बिरला ने कई संसदीय कमेटियां नूं मुड़ गठित किया ते नवे चेयरपर्सन नियुक्त किए ने। बीजेपी के संसद मैंबर भर्तृहरि महताब नूं फाइनांस कमेटी का चेयरपर्सन नियुक्त किया गया है। कांग्रेस के संसद मैंबर शशि थरूर विदेश मामलों की कमेटी की प्रधानगी करेंगे। बीजेपी के संसद मैंबर सुधीर गुप्ता रेलवे संबंधी कमेटी के मुखी होंगे। डॉ काकोली घोष दस्तीकार नूं रसायणा ते खादां बारे कमेटी का चेयरपर्सन नियुक्त किया गया है। कांग्रेस के संसद मैंबर चरणजीत सिंह चन्नी खेतीबाड़ी पशु पालन ते फूड प्रोसैसिंग कमेटी की प्रधानगी करेंगे। बीजेपी के संसद मैंबर राधा मोहन सिंह रक्षा कमेटी की प्रधानगी करेंगे। बीजेपी के ही संसद मैंबर राजीव प्रताप रूडी पानी वसीलियां बारे कमेटी की प्रधानगी करेंगे जबकि कांग्रेस के संसद मैंबर सप्तगिरी उल्का देहाती विकास और पंचायती राज कमेटी के मुखी होंगे। बीजेपी के संसद मैंबर निशिकांत दुबे नूं संचार ते सूचना तकनालोजी कमेटी का चेयरपर्सन नियुक्त किया गया है। विदेश मंत्रालय ने पाकिस्तान हाई कमिशन के कायम मुकाम चार्टर्ड अफेयर्स नूं तलब किया है। भारत ने पाकिस्तान तो चल रही गैर कानूनी घुसपैठ से सख्त विरोध दर्ज करवाया है। भारत ने पंजाब के फिरोजपुर सैक्टर में शुक्रवार की घटना संबंधी पाकिस्तान के इल्जामों नूं भी बेबुनियाद करार दिता है। एक रिपोर्ट।
1: भारत ने पंजाब के फिरोजपुर सैक्टर में शुक्रवार की घटना संबंधी पाकिस्तान के इल्जामों नूं बेबुनियाद करार दिता है। विदेश मंत्रालय मुताबक तीन व्यक्ति पाकिस्तान तो भारतीय सरहद विच दाखिल हुए सन। सरहदी सुरक्षा बल BSF ने उन्होंने वार वार वापस जाने की चेतावनी दी पर वह सरहदी वार वल वधदे रहे। जदों उन्होंने सुरक्षा लई खतरा पैदा किया तो BSF नूं उन्हां विरुद्ध कार्रवाई करनी पई। भारत ने कहा कि अजिहियां घटनावां पाकिस्तान तो लगातार घुसपैठ अते तस्करी नूं दर्शाउंदियां ने। भारत ने पाकिस्तान नूं घटनावां अते नशीले पदार्थां दी तस्करी दी जांच करन अते अपने सरहदी सुरक्षा बलां दी भूमिका ते कारवाई करन लई कहा है। पाकिस्तान नूं अंतरराष्ट्रीय सरहद दा सत्कार करन अते अपने पासेयों गैर कानूनी आवाजाई नूं रोकन लई प्रभावशाली कदम चुकन लई भी कहा गया है। राजेश बाली, आकाशवाणी खबरां, जलंधर।
0: विदेश मंत्री डॉ एस जयशंकर ने आज हिंद प्रशांत कमांड के मुखी एडमिरल सैमुअल जे पापारो नाल मुलाकात की। डॉ जयशंकर ने एक सोशल मीडिया पोस्ट विच कहा कि मीटिंग विच हिंद प्रशांत खेत्र विच भारत अते अमरीका विचकार सुरक्षा साझेदारी अते समुद्री सहयोग नूं होर मजबूत करने बारे विचार वटांदरा किया गया। प्रधानमंत्री स्किलिंग एंड इम्पलॉयबिलिटी ट्रांसफॉर्मेशन थ्रू अपग्रेडेड ITI PM सेतु योजना नूं अज एक साल पूरा हो रहा है। हुनर विकास अते उद्यमता मंत्रालय द्वारा शुरू की गई यह योजना पिछले साल 4 अक्तूबर नूं शुरू हुई सी। इसका उद्देश्य सरकारी उद्योगिक सिखलाई संस्थावां ITIs नूं आधुनिक बनाउणा अते उन्हां नूं उद्योग दीआं जरूरतां अनुसार तैयार करना है। इस योजना तहत ITIs विच सिखलाई सहूलतां विच सुधार किया जा रहा है। इस तों इलावा नौजवानां नूं रोजगार लई जरूरी विहारक हुनर प्रदान करन ते जोर दिता जा रहा है। PM सेतु योजना लई कुल 60,000 करोड़ रुपए तो वध दी राशि अलाट कीती गई है। ITIs विच विद्यार्थियों की गिणती भी 2014-15 विच 9,51,000 तो वध के 2025-26 विच 14,70,000 हो गई है। हुण तक PM सेतु स्कीम अधीन 850 ITIs चुने गए ने। उपराष्ट्रपति CP राधा कृष्णन अते प्रधानमंत्री नरेंद्र मोदी ने आजादी घुलाटिए श्याम जी कृष्ण वर्मा नूं उन्हां दी जयंती ते श्रद्धांजलि भेंट कीती है। एक सोशल मीडिया पोस्ट विच उपराष्ट्रपति ने कहा है कि भारतीय जनमानस विच इनकलाबी राष्ट्रवाद दी भावना नूं जगाउण विच कृष्ण वर्मा दे अणथक यतन देश दे आजादी संग्राम दा इक अनिखड़वां अंग सन। उपराष्ट्रपति ने भी कहा कि श्री कृष्ण वर्मा दा जीवन अते कुरबानी पीढ़ियां नूं हिम्मत अते समर्पण नाल राष्ट्र दी सेवा करन दी प्रेरित करदी रहेगी। प्रधानमंत्री नरेंद्र मोदी ने कहा कि श्याम जी कृष्ण वर्मा ने अपना पूरा जीवन भारत की आजादी लई समर्पित कर दिता ते मात भूमि की राखी लई उन्हां दी समर्पण नूं हमेशा याद रखा जाएगा। ये खबरां तुसीं आकाशवाणी तो सुन रहे हो। ਸਾਡਾ ਐਕਸ ਚੈਨਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਯੂਕਰੇਨ ਨੇ ਰੂਸ ਨਾਲ ਜੰਗ ਮੰਦੀ ਲਈ ਭਾਰਤ ਦੀ ਤਸਵੀਰ ਨੂੰ ਚਾਰ ਤਸਵੀਰਾਂ ਵਿਚੋਂ ਸਭ ਤੋਂ ਵਿਆਪਕ ਦਸਿਆ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਐਂਟੀ ਸਬੀਹਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਊਰਜਾ ਬੁਨਿਆਦੀ ਢਾਂਚੇ ਅਤੇ ਕਾਲੇ ਸਾਗਰ ਨਾਲ ਸਬੰਧਤ ਜੰਗਬੰਦੀ ਤੇ ਵਿਚਾਰ ਕਰਨ ਲਈ ਤਿਆਰ ਹੈ। ਇਹ ਬਿਆਨ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇਸ ਬਿਆਨ ਤੋਂ ਇਕ ਦਿਨ ਬਾਅਦ ਆਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਕਰਾਅ ਨੂੰ ਖਤਮ ਕਰਨ ਲਈ ਕੁਝ ਰਚਨਾਤਮਕ ਸੁਝਾਅ ਦਿੱਤੇ ਨੇ। ਯੂਕਰੇਨ ਅਨੁਸਾਰ ਭਾਰਤ ਤੋਂ ਇਲਾਵਾ ਤੁਰਕੀ, ਮਿਸਰ ਅਤੇ ਅਮਰੀਕਾ ਨੇ ਵੀ ਜੰਗਬੰਦੀ ਤਜਵੀਜ਼ਾਂ ਦਿੱਤੀਆਂ ਨੇ। ਯੂਕਰੇਨ ਦਾ ਕਹਿਣਾ ਹੈ ਕਿ ਸਮਝੌਤੇ ਵਿਚ ਲੜਾਈ ਦੇ ਨਾਲ ਨਾਲ ਊਰਜਾ ਅਤੇ ਬੰਦਰਗਾਹਾਂ ਤੇ ਹਮਲੇ ਅਤੇ ਕਾਲੇ ਸਾਗਰ ਵਿਚ ਗਤੀਵਿਧੀਆਂ ਨੂੰ ਰੋਕਣਾ ਸ਼ਾਮਲ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਸੀ ਕਿ ਰੂਸ ਸੰਘਰਸ਼ ਦੇ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰੇਗਾ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਚ 10,000 ਨਵੀਆਂ ਸਾਮੀਆਂ ਭਰਨ ਦਾ ਐਲਾਨ ਕੀਤਾ ਹੈ। ਆਪਣੀ ਤਰ੍ਹਾਂ ਦੀ ਪਹਿਲੀ SHO ਸੰਮੇਲਨੀ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੂੰ ਨਸ਼ਿਆਂ ਖਿਲਾਫ਼ ਹਰ ਜਾਇਜ਼ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀ ਨੂੰ ਪਿੰਡਾਂ ਅਤੇ ਕਸਬਿਆਂ ਵਿਚ ਜਾਣ, ਲੋਕਾਂ ਨੂੰ ਨਾਲ ਲੈਣ ਅਤੇ ਇਸ ਲਾਹਨਤ ਤੇ ਕਾਬੂ ਪਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਹੁਣ ਪੂਰੇ ਪੰਜਾਬ ਵਿਚ ਲੋਕ ਲਹਿਰ ਬਣ ਗਈ ਹੈ। ਦਿੱਲੀ ਪੁਲਿਸ ਨੇ 3 ਮਹਿਲਾ ਪੱਤਰਕਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਲਾਏ ਗਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਲਜ਼ਾਮ ਹੈ ਕਿ ਇਹ ਘਟਨਾਵਾਂ ਕੱਲ੍ਹ ਨਵੀਂ ਦਿੱਲੀ ਇਲਾਕੇ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀਆਂ, ਜਦੋਂ ਪੁਲਿਸ ਮੁਲਾਜ਼ਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਸਨ। ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ AP ਸਿੰਘ ਨੇ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਦੂਜੀ ਸੇਖੋਂ ਇੰਡੀਅਨ ਏਅਰ ਫੋਰਸ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਮੈਰਾਥਨ ਭਾਰਤੀ ਹਵਾਈ ਫੌਜ ਦੇ ਪਰਮਵੀਰ ਚੱਕਰ ਜੇਤੂ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਯਾਦ ਵਿਚ ਅੱਜ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਤੰਦਰੁਸਤੀ, ਹਿੰਮਤ ਅਤੇ ਰਾਸ਼ਟਰੀ ਏਕਤਾ ਲਈ ਪ੍ਰੇਰਿਤ ਕਰਨਾ ਹੈ। ਇਸ ਵਿਚ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀਆਂ ਦੌੜਾਂ ਸ਼ਾਮਲ ਹੋਣਗੀਆਂ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੂੰ 1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਬਹਾਦਰੀ ਅਤੇ ਕੁਰਬਾਨੀ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। 2026 ਏਸ਼ੀਆਈ ਖੇਡਾਂ ਅੱਜ ਖਤਮ ਹੋ ਰਹੀਆਂ ਨੇ। ਸਮਾਪਤੀ ਸਮਾਰੋਹ ਜਾਪਾਨ ਦੇ ਨਗਾਓਆ ਸ਼ਹਿਰ ਦੇ ਮਿਜ਼ੋਹੋ ਪਾਰਕ ਅਥਲੈਟਿਕ ਸਟੇਡੀਅਮ ਵਿਚ ਹੋਏਗਾ। ਭਾਰਤ ਨੇ ਇਸ ਸਾਲ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕੋਲ 85 ਤਮਗੇ ਜਿੱਤੇ ਨੇ। ਇਨ੍ਹਾਂ ਵਿਚ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਮਗੇ ਸ਼ਾਮਲ ਨੇ। ਭਾਰਤ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਰਿਹਾ ਹੈ। ਔਰਤ ਨਿਸ਼ਾਨੇਬਾਜ਼ ਨੀਰੂ ਡਾਂਡਾ ਸਮਾਪਤੀ ਸਮਾਰੋਹ ਵਿਚ ਭਾਰਤ ਦੇ ਝੰਡਾ ਬਰਦਾਰ ਹੋਣਗੇ। ਉਹ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ। ਸਮਾਪਤੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੰਤ ਪੰਗਾਲ ਨੂੰ ਏਸ਼ੀਆਈ ਖੇਡਾਂ ਵਿਚ 53 ਕਿਲੋਗਰਾਮ ਮਹਿਲਾ ਫ੍ਰੀ ਸਟਾਈਲ ਕੁਸ਼ਤੀ ਵਿਚ ਚਾਂਦੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਪੰਗਾਲ ਦੀ ਪ੍ਰਾਪਤੀ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨੇ ਅਦਿਤੀ ਅਸ਼ੋਕ, ਪਰਨਵੀ ਸਰਤ ਉਰਸ ਅਤੇ ਦੀਕਸ਼ਾ ਡਾਗਰ ਵਾਲੀ ਮਹਿਲਾ ਗੋਲਫ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ਤੇ ਵੀ ਵਧਾਈ ਦਿੱਤੀ। ਏਸ਼ੀਆਈ ਖੇਡਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਦਲ ਨਵੀਂ ਦਿੱਲੀ ਪਰਤ ਆਇਆ। ਔਰਤਾਂ ਦੇ 75 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਲਵਲੀਨਾ ਬੁਰਗੋਹਨ ਨੇ ਕਿਹਾ ਕਿ ਆਪਣੀਆਂ ਦੂਜੀਆਂ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਣ ਨਾਲ ਉਸ ਨੂੰ ਪਿਛਲੀਆਂ ਏਸ਼ੀਅਨ ਖੇਡਾਂ ਦੇ ਚਾਂਦੀ ਦੇ ਤਮਗੇ ਨੂੰ ਸੋਨੇ ਵਿਚ ਬਦਲਣ ਦਾ ਮੌਕਾ ਮਿਲਿਆ ਹੈ। ਪੁਰਸ਼ਾਂ ਦੇ 80 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਅੰਕੁਸ਼ ਪੰਗਾਲ ਨੇ ਕਿਹਾ ਕਿ ਉਸ ਦਾ ਧਿਆਨ ਹੁਣ ਓਲੰਪਿਕ ਤੇ ਹੈ। ਔਰਤਾਂ ਦੇ 65 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਪ੍ਰਵੀਨ ਹੁੱਡਾ ਨੇ ਟੀਮ ਦੀ ਜਿੱਤ ਦਾ ਸਿਰਾ ਸਖ਼ਤ ਮਿਹਨਤ, ਸੰਸਥਾਗਤ ਸਮਰਥਨ, ਖਿਡਾਰੀਆਂ ਦੇ ਅਣਥੱਕ ਸਮਰਪਣ, ਕੋਚਿੰਗ ਸਟਾਫ ਦੇ ਰਣਨੀਤਿਕ ਮਾਰਗਦਰਸ਼ਨ ਅਤੇ ਭਾਰਤੀ ਖੇਡ ਅਥਾਰਟੀ ਦੇ ਸਮਰਥਨ ਨੂੰ ਦਿੱਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਅਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ 4 ਸਟੇਟ ਅਫੇਅਰਸ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਜਤਾਇਆ। ITIs ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ PM ਸੇਤੂ ਯੋਜਨਾ ਨੇ ਅੱਜ 1 ਸਾਲ ਪੂਰਾ ਕਰ ਲਿਆ ਹੈ ਅਤੇ 2026 ਏਸ਼ੀਆਈ ਖੇਡਾਂ ਅੱਜ ਖਤਮ ਹੋ ਰਹੀਆਂ ਨੇ। ਭਾਰਤ ਕੋਲ 85 ਤਮਗੇ ਜਿੱਤ ਕੇ ਚੌਥੇ ਸਥਾਨ ਤੇ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੱਕ ਹੋਏਗਾ। ਨਮਸਕਾਰ।